0: listening to Radio Olive 106.3 FM.
1: The ultimate Katri adventure. Souq Waqif Al Khor.
2: Back from vacation in your hometown. To routine start karne ke liye kahin aur jaane ki zarurat nahi. Ab Qatar mein shopping kare best prices par. Sirf Nesto Hypermarket mein. Groceries ho, fresh food ho ya daily essentials. Sab kuch ek hi jagah amazing prices par. To apni shopping ko banaye aur bhi profitable. Nesto Hypermarket. 152nd branch now open in Old Passport Office, Algarafa.
3: Nesto. All that you need. ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਓਵਰ 106.3 FM ਜੀਓ ਬਿੰਦਾਸ